ਸੀ ਆਸ਼ਿਕ ਨਬਜ਼ ਦਿਖਾਵੂ ਰੱਬ ਮੈਂ ਰੱਬ ਨੇ ਰਾਮ ਕੋ ਦਿਧਾ ਆਮ ਰੱਬ ਮੈਂ ਰੱਬ ਨੇ

0: ਬਣ ਕਾਮ
1: ਭਵਾ ਬਣ ਜਨ ਗੁਣ ਕਾਮ ਭਵਾ ਬਣ ਜਨ ਭਵਾ ਬਣ ਜਨ ਗੁਣ ਕਾਮ ਭਵਾ ਬਣ ਜਨ ਗੁਣ ਕਾਮ ਰਾਬ